0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ। ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ। ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
0: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ ਜਾਂ ਹੁਣ ਇੱਕਦਮ ਵਜ਼ਨ ਵਧਿਆ ਹੋਵੇ ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ ਉਹ ਵੀ ਖਤਰੇ 'ਚ ਹੁੰਦੇ ਹੈ ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ
0: ਤਾਂ ਪਿਆਰੇ ਦਰਸ਼ਕੋ ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ ਤਾਂ ਡਾਕਟਰ ਸਾਹਿਬ ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੇ ਸੀ ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ
1: ਹਾਂ ਇਮਤਿਆਜ਼ ਜੀ ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ ਨੌਜਵਾਨ ਹੈ ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ ਫਾਸਟ ਫੂਡ ਬਹੁਤ ਵੱਧ ਗਿਆ ਹੈ ਸੀਡੈਂਟਰੀ ਲਾਈਫ ਹਰ ਕੰਮ ਵਿੱਚ ਬੈਠੇ ਰਹਿਣਾ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ
0: ਤਾਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ
1: ਇਮਤਿਆਜ਼ ਜੀ ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ ਅਸੀਂ ਲੁਕਾ ਕੇ ਰੱਖਣੀ ਹੈ ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ ਸਲਾਹ ਲੈਣੀ ਚਾਹੀਦੀ ਹੈ ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ ਇਹਦੇ ਬਾਰੇ ਜ਼ਰੂਰ ਦੱਸੋ ਜੀ
1: ਹਾਂ ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ ਜਦਕਿ ਜੋ ਇੰਪੋਰਟੈਂਟ ਕੀ ਹੈ ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ ਇੱਕ ਪ੍ਰੈਗਨੈਂਟ ਲੇਡੀ ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ ਉਸਦੇ अलावा एक्सरसाइज जिहड़ी है वो भी अपनी फिटनेस लई और ईवन शुगर कंट्रोल लई उसका भी महत्व हैगा है। और इसके अलावा जिहड़ियां है देसी नुस्खे अक्सर कम नहीं करते हैं, वो फेल हो जाएंगे और उस दौरान विच 5-7 साल जिहड़े हैं वो बीमारी दे वेस्ट हो जाते हैं। और यही 5-7 साल जिहड़े पहले साल हैं ये बहुत महत्व रखते हैं, क्योंकि जिहड़ी असी स्टडीज़ देखते हाँ जिन्हों का डायबिटीज़ कंट्रोल पहले 5-10 साल विच अच्छा रहा है उन्होंने अगे चल के कॉम्प्लीकेशनस जिहड़े शुगर दे हैं वो नहीं आते, या जिन्हों का कंट्रोल खराब रहा है उन्हां विच कॉम्प्लीकेशनस का खतरा एक्चुअली वध जाता है।
0: जी तो डॉक्टर साहब अजिहे किहड़े कॉम्प्लीकेशन ने जिहड़े इहदे विच आ सकदे ने?
1: ये बहुत ही अहम सवाल है और लोगों को यह बहुत इंपॉर्टेंट है ये गल समझनी। इनफैक्ट जे असी देखिए तो अद्धे लोगों को डायबिटीज़ जिन्हों है उन्होंने ये भी नहीं पता होंदा कि उन्होंने डायबिटीज़ है, जिन्होंने पता है उन्होंने तो भी अद्धे प्रतिशत लोगों को ये नहीं पता होंदा कि डायबिटीज़ नाल की खतरा है शरीर को। हुण जिहड़े ऑर्गनस इनवॉल्व हो सकते हैं, सब तो पहला तो हार्ट, जिदा हार्ट अटैक्स का खतरा वधदा हैगा, हार्ट फेलियर का खतरा ज़्यादा होंदा है।

0: इंसुलिन विच इंसुलिन दी जिहड़ी साइंस है रिसर्च है उस विच बहुत ही तब्दीलियां आईयां हन और हुण जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए ਤਾਂ ਹੁਣ ਸਿੰਪਲ ਡਿਵਾਈਸਿਸ ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਆ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ।
1: ਜੀ, ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਿਟਿਕਸ ਵਾਸਤੇ ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
0: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਿਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਿਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ ਪੇਸ਼ੀਆਂ ਹੈ ਉਹ ਪੂਰੀ ਕੀਤੀ ਜਾਣ ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਅੰਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
1: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
0: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ ਔਰ ਸਭ ਤੋਂ ਜ਼ਰੂਰੀ ਹੈ। ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ
1: ਜੀ ਪਿਆਰੇ ਦਰਸ਼ਕੋ ਅੱਜ ਸਾਡੇ ਨਾਲ ਗੱਲਬਾਤ ਕੀਤੀ ਆ ਡਾਕਟਰ ਗਗਨ ਪ੍ਰਿਆ ਜੀ ਨੇ ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ
0: ਧੰਨਵਾਦ ਜੀ
1: ਧੰਨਵਾਦ ਜੀ ਤਾਂ ਪਿਆਰੇ ਦਰਸ਼ਕੋ ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ

0: महिलाएं और मधुमेह, ये एक बहुत ही इम्पॉर्टेंट टॉपिक है और इसमें सबसे इम्पॉर्टेंट है गर्भावस्था मधुमेह। गर्भावस्था मधुमेह क्या होता है? जब कोई महिला गर्भ धारण करती है और उसमें शुगर की मात्रा बढ़ जाती है तो उसको गर्भावस्था मधुमेह कहते हैं। शुगर की मात्रा क्यों बढ़ जाती है गर्भधारण के बाद? गर्भधारण के बाद गर्भावस्था को मेंटेन करने के लिए, बच्चे को बनाने के लिए, भ्रूण को और परिपक्व करने के लिए कई तरह का हार्मोन स्त्री के शरीर में निकलता है और ये सारे हार्मोन जो होते हैं वो इंसुलिन रेजिस्टेंस के रूप में काम करते हैं, जिसके कारण उस स्त्री को गर्भधारण के गर्भावस्था के दौरान ज़्यादा इंसुलिन निकालना पड़ता है उस शुगर को कंट्रोल करने के लिए। कई बार ये ज़्यादा इंसुलिन निकालने के बाद भी शुगर कंट्रोल नहीं हो पाता है और इसको गर्भावस्था मधुमेह कहते हैं।
1: नमस्कार, मी डॉक्टर श्रीधर अर्चिक, मी ऑर्थोपेडिक सर्जन आहे आणि मुंबईच्या लीलावती आणि हिंदुजा हॉस्पिटलशी संलग्न आहे। आज मी व्हिटॅमिन डी बद्दल तुमच्याशी बोलणार आहे। व्हिटॅमिन डी एक व्हिटॅमिन आहे ज्याच्याबद्दलचे गैरसमज मला वाटतं सर्वात जास्त असतात। लोकांना इतके गैरसमज आहेत की त्यांनी आपली प्रतिकारशक्ती वाढेल म्हणून कोविडमध्ये लोकांनी व्हिटॅमिन डीचा इतका मारा केला की व्हिटॅमिन डी जास्त होऊन त्याचे दुष्परिणाम दाखवणारी लक्षणं घेऊन आमच्याकडे पेशंट यायला लागले। तर अति व्हिटॅमिन डी घेणं हे आरोग्याला हानिकारक असतं हा पहिला संदेश मी देऊ शकतो। व्हिटॅमिन डी आपल्या शरीरात कॅल्शियमचं शोषण करण्यात मदत करतं आणि म्हणून ते आपल्या हाडांच्या स्वास्थ्यासाठी आणि स्नायूंच्या बळकटीसाठी अतिशय गरजेचं असतं। सर्वात महत्त्वाचा गैरसमज म्हणजे लोकं म्हणतात मी गोळ्या कशाला खाऊ, अन्नात व्हिटॅमिन डी मिळतंच की? परंतु अन्नातून व्हिटॅमिन डी अतिशय नगण्य स्वरूपात मिळतं। उदाहरणार्थ अंड्यामध्ये व्हिटॅमिन डी असतं पण एका अंड्यामध्ये 44 युनिट व्हिटॅमिन डी मिळतं, परंतु आपल्याला 600 ते 800 युनिट्सची दिवसाला गरज असते। त्यामुळे आपल्याला व्हिटॅमिन डी गोळीच्या स्वरूपात घेणं बऱ्याच वेळेला भाग पडतं। दुसरा गैरसमज असतो की व्हिटॅमिन डी त्या त्वचेखाली उन्हात तयार होतं तर गोळी खाण्यापेक्षा मी उन्हात जाऊन बसेन। ही गोष्ट जरी खरी असली की उन्हामध्ये व्हिटॅमिन डी तयार होतं आपल्या चामडीखाली, आपल्या एशियन चामडीमध्ये काही घटक असे असतात की ज्याच्यामुळे व्हिटॅमिन डी तयार करण्याचं प्रमाण अतिशय कमी असतं। दुसरा प्रॉब्लेम म्हणजे आपल्या शहरांमध्ये सध्या प्रदूषण एवढं वाढलं आहे की सूर्यकिरण त्या प्रदूषणामुळे आपल्या चामडीपर्यंत येस्तोरी त्यांची व्हिटॅमिन डी तयार करण्याची क्षमताच गमवून बसतात। आणि सर्वात महत्त्वाचा भाग म्हणजे आपली संस्कृती आता घरबैठी झाली आहे आणि आतमध्ये घरात बसून आपल्याला व्हिटॅमिन डी तयारच करता येत नाही, त्यामुळे सर्वांनी एकदा तरी आपल्या व्हिटॅमिन डीची चाचणी करून लेव्हल किती कमी आहे हे बघून घ्यावं आणि नंतर मात्र तज्ज्ञ डॉक्टरांच्या सल्ल्याखालीच व्हिटॅमिन डी घ्यायला सुरुवात करावी। आता नवीन संशोधन असंही दाखवतं की व्हिटॅमिन डी जर व्यवस्थित असेल तर तुमच्या डायबिटीस कंट्रोल करायलासुद्धा त्याची मदत होते। डायबिटीसमुळे बऱ्याचशा वातांच्या ट्रीटमेंटमध्ये फरक पडतो आणि असंही दिसून यायला लागलं आहे की व्हिटॅमिन डीची लेवल चांगली असेल तर काही प्रकारचे कॅन्सर होण्याची शक्यता कमी होते। व्हिटॅमिन डी कॅन्सरवर मात करू शकत नाही पण तुमची इम्युनिटी किंवा प्रतिकारशक्ती थोडीशी बदलू शकते। आणि सर्वात महत्त्वाची गोष्ट म्हणजे आता असंही दिसून यायला लागलं आहे की आपला मूड जो अतिशय लो असेल तर त्याचं बऱ्याच वेळेला कारण व्हिटॅमिन डीची कमतरता असते। तर तुम्हाला निराश वाटत असेल किंवा प्रचंड थकवा वाटत असेल तर ते व्हिटॅमिन डीमुळे असू शकतं। सिरोटोनिन म्हणून एक अतिशय महत्त्वाचं संप्रेरक किंवा हार्मोन जे असतं त्याच्या प्रॉडक्शनमध्ये व्हिटॅमिन डीची मदत होते आणि सिरोटोनिन आपलं मूड चांगला ठेवतं, म्हणून व्हिटॅमिन डी घेतलं तर आपण हसत खेळत जीवन जगू शकतो। तर म्हणूनच ह्या व्हिटॅमिनबद्दलचे गैरसमज दूर करण्याचा हा छोटासा प्रयत्न आहे। लक्षात ठेवा, व्हिटॅमिन डी सगळ्यांना गरजेचं असतं परंतु चाचणी करून तज्ज्ञ डॉक्टरच्या सल्ल्याशिवाय ते घेणं अतिशय धोकादायक असतं। धन्यवाद।
2: Radio for Public Health is India's first 24/7 online and streaming health talk radio station, dedicated to public service announcement programs issued in public interest to promote evidence-based patient education and public health awareness.
3: Welcome to Radio for Public Health, a 24/7 live streaming and on-demand platform for doctors to reach, connect, engage and educate patients and high-risk citizens on evidence-based health education, thus enhancing health literacy and improve health outcomes.
4: नमस्कार मैं टिया और आप देख रहे हैं डॉक्टर साहिब। आज हमारे साथ मौजूद हैं बिहार के जाने माने एंडोक्राइनोलॉजिस्ट साथ ही डायबिटोलॉजिस्ट डॉक्टर अंगद कुमार। डॉक्टर साहब बहुत बहुत स्वागत है कुमार चैनल में।
5: धन्यवाद आपका।
4: डॉक्टर साहब हार्मोनल बीमारियों में से एक डायबिटीज भी है, तो डायबिटीज को कैसे, इसमें किस हद तक जो हार्मोन है वो जिम्मेदार होता है डायबिटीज को बढ़ावा देने में?
5: डायबिटीज दो तरह का मूलतः होता है, टाइप 1 डायबिटीज जिसमें इंसुलिन बनता ही नहीं हमारे शरीर में, और दूसरा होता है टाइप 2 डायबिटीज, इसमें इंसुलिन बनता तो है पर ढंग से काम नहीं करता। तो डायबिटीज जो बीमारी है या तो इंसुलिन नहीं बनती है या इंसुलिन जो बनती है वो ढंग से काम नहीं करती है। इसके अलावा कुछ हार्मोन है जैसे कि स्टेरॉइड, भले वो शरीर के अंदर ज़्यादा बन रहा हो या ऐसा स्टेरॉइड जो हो, हम लोग बाहर से बहुत लोग हम लोग ग्लूकोकॉर्टिकॉइड का टेबलेट लेते हैं, उससे भी डायबिटीज हो सकती है जिसको हम लोग सेकेंडरी डायबिटीज बोलते हैं। इसी तरह से यदि हमारे शरीर में थायराइड हार्मोन, एल्डोस्टेरोन नामक एक हार्मोन होती है, उसकी अगर समस्या अगर ज़्यादा बढ़ जाए, अमाउंट ज़्यादा बढ़े, तो भी डायबिटीज कर सकती है जिसको हम लोग सेकेंडरी डायबिटीज बोलते हैं।
4: सर तो डायबिटीज़ के लिए, जैसे हम लोग डायबिटीज़ की बात कर रहे हैं, हॉर्मोन्स की बात कर रहे हैं, तो डायबिटीज़ के लिए इसमें एक्सरसाइज कितना इम्पॉर्टेंट हो जाता है?
5: डायबिटीज़ के मरीजों में एक्सरसाइज का रोल उतना ही अहम है जितना कि हम लोग डायट्री कंट्रोल को बोलते हैं और ड्रग्स को बोलते हैं। एक्चुअली डायबिटीज़ के मरीजों को हम लोग बोलते हैं कि एक्सरसाइज इज द ड्रग, खासकर टाइप 2 डायबिटीज़ के मरीजों में। एक्चुअली होता क्या है कि डायबिटीज़ का मरीज अगर एक्सरसाइज शुरू करे तो उसका ग्लूकोज कंट्रोल अपने आप काफ़ी अच्छा होने लगता है। इसके अलावा एक्सरसाइज करने से जो कार्डियोवैस्कुलर रिस्क होते हैं, जैसे हार्ट अटैक की संभावना हुई, उसके अलावा स्ट्रोक की संभावना हुई, ये काफ़ी कम हो जाती है, और जो सडन कार्डियक डेथ होने की संभावना होती है वो भी घट जाती है एक्सरसाइज के करने से। इसके अलावा भी बहुत सारे बेनिफिट हैं, जैसे कि कोलेस्ट्रॉल कम होना, ब्लड प्रेशर का नियंत्रण में आ जाना, इसके अलावा नींद अच्छी आती है, मेमोरी अच्छी रहती है। तो एक्सरसाइज इज अ मस्ट फॉर टाइप 2 डायबिटीज पेशेंट्स।
4: तो जैसे डायबिटीज आपने बताया कि बहुत जरूरी है डायबिटीज वालों के लिए कि वो एक्सरसाइज करें, साथ ही ऐसे आम लोगों की बात कर ले तो एक्सरसाइज सबके लिए बहुत अच्छी है। तो इसमें जैसे डायबिटीज और हॉर्मोन्स की बात आ जाती है, तो हॉर्मोन्स को बैलेंस करने के लिए के लोग क्या कर सकते हैं?
5: जैसा कि हमने बताया कि हर एक मरीज को अपने कैपेसिटी के हिसाब से एक्सरसाइज करनी चाहिए और डाइट कंट्रोल करनी चाहिए। एक्सरसाइज और डाइट कंट्रोल का फायदा क्या है कि हमारे शरीर में जितने भी इंसुलिन हैं, एक्सरसाइज करने से क्या होती है, इंसुलिन सेंसिटिविटी बढ़ती है, और जो भी शरीर इंसुलिन बना रहा है वो हमारे ज़रूरत के हिसाब से वो नॉर्मल हो जाते हैं। दूसरी चीज़ क्या है कि एक्सरसाइज करने से जो हमारे शरीर में ग्लूकोज प्रोड्यूस हो रहा है वो मसल की तरफ शिफ्ट हो जाता है और मसल इसे यूज करने लगता है। तो इससे क्या होता है कि शरीर में हमारे शरीर को इंसुलिन की ज़रूरत कम पड़ जाती है। दूसरी चीज़ है डाइट कंट्रोल। यदि खाने में हम कार्बोहाइड्रेट का अमाउंट कम कर दें, डायरेक्ट ग्लूकोज की अमाउंट कम कर दें, तो शरीर को इंसुलिन की ज़रूरत नहीं पड़ती है, और इस तरह से जो हार्मोन हमारे लिए कम है उसको भी हम लोग अच्छे से यूटिलाइज कर सकते हैं।
4: सर तो अगर किसी को जैसे डायबिटीज़ के साथ इंसुलिन की समस्याएं है, और बहुत से ऐसे लोग होता है कि वो अगर इंसुलिन की कमी है तो इंजेक्शन लेना होता है, वो लोग नहीं लेते हैं, तो वो कितनी बड़ी गलती कर रहे हैं?
5: डायबिटीज़ के मरीजों में टाइप 1 में तो इंसुलिन इज अ मस्ट। अगर टाइप 1 डायबिटीज से आप डायग्नोज हुए हैं तो आपको इंसुलिन डिजीज के शुरुआती समय से ही लेना है। यदि आप इंसुलिन नहीं लेते हैं तो आपको क्या होगा, कई बार डायबिटिक कीटोएसिडोसिस जिसको बोलते हैं, उसमें कई बार होती है कि बेहोशी होना, चक्कर आना, और हॉस्पिटल एडमिशन की भी ज़रूरत पड़ सकती है, कई बार जान भी जा सकती है। इसके अलावा टाइप 2 के जो मरीज हैं उनमें भी कई बार होती है कि जो हम लोग मेडिसिन दे रहे हैं, एक्सरसाइज कर रहे हैं, उसके बावजूद भी जो शरीर से इंसुलिन बन रहा है वो सफिशेंट नहीं है, तो कई बार हमें इंसुलिन पर स्टार्ट करना पड़ सकता है, और वैसे मरीजों को इंसुलिन पे स्टार्ट करना चाहिए और रहना चाहिए।
4: तो शुक्रिया डॉक्टर साहब, जो आपने जानकारी दी है उसके लिए बहुत बहुत शुक्रिया।
5: धन्यवाद आपका।
4: तो आप डॉक्टर अंगद कुमार को सुन रहे थे जिन्होंने इतनी सारी जानकारी हमारे साथ डायबिटीज के बारे में साझा की है कि अगर किसी को डायबिटीज होती है हॉर्मोन्स किस तरीके से जिम्मेदार होता है। तो फिलहाल इतना ही, चैनल को सब्सक्राइब कर ले, फेसबुक पेज को लाइक करें, इस वीडियो के बारे में आप क्या राय रखते हैं हमें कमेंट कर जरूर बताएं, साथ ही डॉक्टर साहब से आपके क्या सवाल है हमें मेल बॉक्स में कमेंट कर भेज सकते हैं। तो फिलहाल इतना ही।
6: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
7: ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
7: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
6: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
7: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
6: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ?
7: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਣ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ 2 ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
6: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
7: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
6: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ?
7: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
6: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
7: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ ਉਹ ਵੀ ਖਤਰੇ 'ਚ ਹੁੰਦੇ ਹੈ ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ
6: ਤਾਂ ਪਿਆਰੇ ਦਰਸ਼ਕੋ ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ
8: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ
6: ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ ਤਾਂ ਡਾਕਟਰ ਸਾਹਿਬ ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ
7: ਹਾਂ ਇਮਤਿਆਜ਼ ਜੀ ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ ਨੌਜਵਾਨ ਹੈ ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ ਫਾਸਟ ਫੂਡ ਬਹੁਤ ਵੱਧ ਗਿਆ ਹੈ ਸੀਡੈਂਟਰੀ ਲਾਈਫ ਹਰ ਕੰਮ ਵਿੱਚ ਬੈਠੇ ਰਹਿਣਾ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ
6: ਤਾਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ
7: ਇਮਤਿਆਜ਼ ਜੀ ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ ਅਸੀਂ ਲੁਕਾ ਕੇ ਰੱਖਣੀ ਹੈ ਇਸਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ ਸਲਾਹ ਲੈਣੀ ਚਾਹੀਦੀ ਹੈ ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ ਇਸ ਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
6: ਜੀ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੇ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਚੁਟਕੀ ਵਜਾਉਣ ਤੋਂ ਪਹਿਲਾਂ ਪਹਿਲਾਂ ਠੀਕ ਹੋ ਜਾਵਾਂਗੇ ਇਹਦੇ ਬਾਰੇ ਜ਼ਰੂਰ ਦੱਸੋ ਜੀ
7: ਹਾਂ ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸਦਾ ਇਲਾਜ ਹੋ ਸਕਦਾ ਹੈ ਜਦਕਿ ਜੋ ਇੰਪੋਰਟੈਂਟ ਕੀ ਹੈ ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ ਇੱਕ ਪ੍ਰੈਗਨੈਂਟ ਲੇਡੀ ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ ਉਸਦੇ अलावा एक्सरसाइज जेड़ी है ओ भी अपनी फिटनेस लई और ईवन शुगर कंट्रोल लई उसका भी महत्व हैगा है। और इसके अलावा जेड़ियां हैं देसी नुस्खे अक्सर कम नहीं करते हैं, वो फेल हो जाएंगे और उस दौरान विच 5-7 साल जड़े हैं वो बीमारी दे वेस्ट हो जाते हैं। और यही 5-7 साल जड़े पहले साल हैं ये बहुत महत्व रखते हैं, क्योंकि जड़ी असी स्टडीज़ देखते हाँ जिन्हों का डायबिटीज़ कंट्रोल पहले 5-10 साल विच अच्छा रहा है उन्होंने अगे चल के कॉम्प्लीकेशन जड़े शुगर दे हैं वो नहीं आते, या जिन्हों का कंट्रोल खराब रहा है उन्होंने कॉम्प्लीकेशन का खतरा एक्चुअली बढ़ जाता है।
6: जी तो डॉक्टर साहब अजिहे किहड़े कॉम्प्लीकेशन ने जिहड़े इहदे विच आ सकदे ने?
7: ये बहुत ही अहम सवाल है और लोगों नूं ये बहुत इंपॉर्टेंट है ये गल समझनी। इनफैक्ट जे असी देखिए ता अद्धे लोगों नूं डायबिटीज़ जिन्हां नूं है उन्हां नूं ये भी नहीं पता हुंदा कि उन्हां नूं डायबिटीज़ है, जिन्हां नूं पता है उन्हां तों भी 80% लोगों नूं ये नहीं पता हुंदा कि डायबिटीज़ नाल की खतरा है शरीर नूं। हुण जिहड़े ऑर्गन्स इनवॉल्व हो सकते हैं सब तो पहला तो हार्ट, जिदा हार्ट अटैक्स का खतरा वधदा हैगा, हार्ट फेलियर का खतरा ज़्यादा हुंदा है। और उसके अलावा किडनी एक मेजर ऑर्गन है जिहड़ा गुर्दा कहिंदे आं असीं, इनफैक्ट गुर्दे दे फेलियर दा सब तो वड्डा कारण इस वक्त पूरे दुनिया विच इस वेले डायबिटीज़ ही है। उसके अलावा अखां विच अंधेपन दा कारण भी डायबिटीज़ एक अहम कारण है। पैरां दी नसा खराब होना या पैरां दे जिहड़े ब्लड सर्कुलेशन वैसल्स हुंदे आ वो ब्लॉक हो सकते हैं, उस करके पैरां विच अल्सर्स या कोई होर डिफॉर्मिटीज़ डेवलप हो सकती हैं। सो ये बहुत ही इंपॉर्टेंट ऑर्गन्स हैगे हैं जिन्हां नाल लाइफ बहुत सही चलती है, जे डैमेज हो जान तो डायबिटीज़ का ट्रीटमेंट बहुत कॉम्प्लीकेट हो जाता है।
6: जी डॉक्टर साहब बहुत जड़ी खास जानकारी है तुसीं साडे नाल सांझी कीती है। तो डॉक्टर साहब जिवें कि चढ़दी कला टाइम टीवी दे वल्लों एक उपराला किया जा रहा है कि असी सेहत दे नाल जुड़ियां हुई जिहड़ियां जागरूकता वाली चीज़ां ने वो लोगों सामने लैके आ रहे हैं, तो विश्व पद्धर के उपर कुछ अजिहियां संस्थावां ने जो इस दे बारे च कम कर रही ने?
7: हाँ, एक वर्ल्ड हेल्थ ऑर्गेनाइजेशन है, असी सारा ये नाम हुन अक्सर सुनिया होया है कोविड दे चक्कर विच वर्ल्ड हेल्थ ऑर्गेनाइजेशन दा। बहुत सालों तो वर्ल्ड हेल्थ ऑर्गेनाइजेशन 14 नवंबर नूं वर्ल्ड डायबिटीज़ डे मार्क करती है। हर साल एक थीम चुनिया जांदा है, ये जनरल अवेयरनेस लई है कि आम लोगों नूं डायबिटीज़ दे बारे जागरूकता होए, पता चले कि की करना है, की इसके कारण हुंदे हैं और की सल्यूशन है। हर साल एक थीम लिता जाता है 14 नवंबर लई, और जेड़ा इस साल दा थीम है वो है एक्सेस टू डायबिटीज़ केयर, ताकि हर गली नुक्कड़ विच घर घर विच डायबिटीज़ दी जानकारी होए, उन्हानु डायबिटीज़ दे इलाज दी सुविधावां सही तरह मिलन और जल्दी इसका इलाज किया जाए।
6: तो डॉक्टर साहब ने बहुत खास जानकारी साढ़े नाल सांझी कीती है, अते ए जो खास जानकारी है डायबिटीज़ दे बारे च ए होर अगे असीं वधावांगे, पर उस तो पहला लैने एक छोटा जिहा ब्रेक।

0: ब्रेक तो बाद एक बार फिर तो तुहाडा सारयां दा स्वागत है तुहाडे अपने हरमन प्यारे प्रोग्राम हेल्दी लाइफ दे विच। अते अज असी डॉक्टर गगन प्रिया जी दे नाल गलबात कर रहे हैं अते खास तौर ते ओ साडे नाल शुगर दे मरीजां दी जो प्रॉब्लम्स आउंदियां ने उस दे बारे च गल कर रहे हैं। तां डॉक्टर साहब जिहड़े शुगर दे मरीज ने उहनां दे इलाज दे बारे च जरूर दसो जी।
1: इम्तियाज जी, इलाज विच हुण बहुत स्टेप्स हुंदे हैं। बहुत सारे लोग जिहड़े अर्ली स्टेज विच साडे कोल आ जांदे हैं उहनां नूं तां डाइट, एक्सरसाइज, काउंसलिंग वगैरह नाल ही उहनां दा ट्रीटमेंट काफ़ी हद तक सक्सेसफुल हुंदा है। जिन्हां दा वजन ज़्यादा हुंदा है, जे ओ ए सब स्टेप्स फॉलो करके वजन काफ़ी घटा लैन तां कई वारी डायबिटीज़ रिवर्स भी हो जाती है। बट अहम गल है कि वह बहुत अर्ली स्टेज विच ए सब स्टेप्स चुकन। हुण कुछ लोगों नूं दवाइयां जिहड़ी गोलियां है डायबिटीज़ दी उहनां दी लोड़ पैंदी है, और जिहड़ी अजकल दी नवीं दवाइयां है वो बहुत ही सेफ हैं, उहनां नाल शुगर ज़्यादा घटन दा खतरा नहीं हुंदा। सो नॉर्मल तो जिहड़ी लो ब्लड शुगर हो जाती है ना, जिसका डर काफ़ी लोगों नूं हुंदा है कि साड़ी शुगर लो हो जाएगी, सानू प्रॉब्लम आ जाएगी, वो खतरा नवीं दवाइयां विच काफ़ी घट है। कुछ लोगों नूं, खास करके जिन्हां नूं टाइप 1 डायबिटीज़ है या जिन्हां नूं टाइप 2 डायबिटीज़ बहुत लंबे चिरा तो है, उन्हां नूं इंसुलिन दे टीकियां दी भी लोड़ पैंदी है, और इंसुलिन दे टीके वो आप डेली घरे ही लगा सकते हैं।
0: तो डॉक्टर साहब, लोगों के ना इलाज करवाते वक्त एक डर बहुत है, और वो डर है जिहड़ा खास तौर पर टीकियां दा है, तो उसके बारे में जरूर दसो जी।
1: हाँ इम्तियाज जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है, और ये असी समझिए कि इंसुलिन जिहड़ा हॉर्मोन है बॉडी विच बनता है, इसकी डेफिशिएंसी करके ही डायबिटीज़ होंदी है, या डायबिटीज़ इसलिए होंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशिएंसी दी, किसी चीज़ दी घाट है तो उस चीज़ नूं बाहरों देना एक नैचुरल फिजियोलॉजिकल असी कहने इनू कि ये बॉडी का अपना एक नैचुरल प्रोसेस है जिन्हों असी रिप्लेस कर रहे हैं। जे असी देखिए तो 100 साल पहले 1921 विच इंसुलिन दा इजाद होया सी। 1921 विच पहला टीका जिहड़ा है वो लग्या सीगा, और उस तो पहला डायबिटीज़ वाले मरीज़ां दी लाइफ जिहड़ी है वो घट तो घट 20-30 साल घट हो जाती सी, क्योंकि उन्हां दा कोई इलाज सीगा ही नहीं
0: जी।
1: इंसुलिन दे बाद इनू एक चमत्कार मन्या गया सी ट्रीटमेंट दे पॉइंट ऑफ व्यू नाल, और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशनस असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन दी जिहड़ी साइंस है, रिसर्च है, उस विच बहुत ही तब्दीलियां आईयां हन, और हुण जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तां हुण सिंपल डिवाइसिज ए पेन कहिंदे आ इंसुलिन पेन, जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुण बहुत सिंपल स्टेप्स हुंदे हैं, ए पेन है, इस दे विच इंसुलिन हुंदी है, पिछे एक डायलर हुंदा है। सो ये जड़े नंबर है कोई भी आराम नाल उन्नू डायल करके लगा सकता है
0: जी।
1: जदों एक ऐप खोल दें इत्थे एक बहुत ही बरीक चीज सुई आती है जिसका किसी नू पता भी नहीं चलता है, वो बिल्कुल बाल दे जड़ी साइज दी सुई है जिस नाल पेन तो हुंदा ही नहीं है। ये कोई भी इंसान, चाहे वह 10 साल का बच्चा है या 70 साल का बुजुर्ग है, वह आपे ही कर लगा सकता है, और ये कोई भी डिफिकल्ट काम नहीं मनिया जाता। सो इंसुलिन नू लेके गलत धारनावां नहीं रखनिया चाहीदियां। जदों इंसुलिन दी लोड़ है अपने डॉक्टर नाल अपनी सलाह लो, वो दसनगे कि तुहानू लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मनिया जांदा है
0: जी। तो डॉक्टर साहब ने बहुत बखूबी दसिया है कि इंसुलिन दे जो टीके ने उन्हां नू एक 10 साल के बच्चे तो लैके एक 70 साल का बुजुर्ग भी बहुत आसानी दे नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है, वह फूड की हैबिट्स की होनी चाहिए ने एक डायबिटिक्स वास्ते, तो जो इस उपर कंट्रोल कर सके।
1: ये अक्सर सवाल सानू आता है कि डायबिटीज़ के मरीज का खाना घर विच अलग बनाना पेगा। हुण डायबिटीज़ डाइट करके कोई टर्म नहीं होंगी, जिहड़ी टर्म असी यूज करते हैं वह है मेडिकल न्यूट्रिशन थेरेपी, कि बीमारी के हिसाब सिर डाइट नू फोकस किया जाता है कि जिहड़ी कमियां हैं, पेशियां हैं, वह पूरी की जान, और जो खुराक इंसान लए उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ। ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
0: ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
0: ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ। ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ। ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਣ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ। ਸੋ ਇਹ 2 ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ। ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁੱਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ।
0: ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ ਜਾਂ ਹੁਣ ਇੱਕਦਮ ਵਜ਼ਨ ਵਧਿਆ ਹੋਵੇ ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ ਉਹ ਵੀ ਖਤਰੇ 'ਚ ਹੁੰਦੇ ਹੈ ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ
0: ਤਾਂ ਪਿਆਰੇ ਦਰਸ਼ਕੋ ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ

0: ब्रेक तो बाद एक बार फिर तो सारे का स्वागत है तुहाडे अपने हरमन प्यारे प्रोग्राम हेल्दी लाइफ दे विच। अते अज असी डॉक्टर गगनप्रिया जी दे नाल गलबात कर रहे हैं अते खास तौर पर वो साडे नाल शुगर दे मरीजा दी जो प्रॉब्लम्स आउंदियां ने उसके बारे में गल कर रहे हैं। तो डॉक्टर साहब जिहड़े शुगर दे मरीज ने उन्होंने इलाज के बारे में जरूर दसो जी।
1: इम्तियाज जी, इलाज विच हुण बहुत स्टेप्स हुंदे हैं। बहुत सारे लोग जिहड़े अर्ली स्टेज विच साडे कोल आ जांदे हैं उन्होंने तो डाइट एक्सरसाइज काउंसलिंग वगैरह नाल ही उन्होंने ट्रीटमेंट काफ़ी हद तक सक्सेसफुल हुंदा है। जिन्हों का वजन ज़्यादा हुंदा है जे वो ये सब स्टेप्स फॉलो करके वजन काफ़ी घटा लैन तो कई बार डायबिटीज़ रिवर्स भी हो जाती है। बट अहम गल है कि वह बहुत अर्ली स्टेज विच ये सब स्टेप्स चुकन। हुण कुछ लोगों को दवाइयाँ जिहड़ी गोलियां है डायबिटीज़ की उन्होंने लोड़ पैंदी है और जिहड़ी अजकल दी नवी दवाइयां है वो बहुत ही सेफ हैं। उन्हां नाल शुगर ज़्यादा घटन का खतरा नहीं हुंदा। सो नॉर्मल तो जिहड़ी लो ब्लड शुगर हो जाती है ना जिसका डर काफ़ी लोगों नूं हुंदा है कि साड़ी शुगर लो हो जाएगी सानू प्रॉब्लम आ जाएगी, वो खतरा नवी दवाइयां विच काफ़ी घट है। कुछ लोगों नूं खास करके जिन्हां नूं टाइप 1 डायबिटीज़ है या जिन्हां नूं टाइप 2 डायबिटीज़ बहुत लंबे चिरा तो है उन्हां नूं इंसुलिन दे टीकियां दी भी लोड़ पैंदी है और इंसुलिन दे टीके वो आप डेली करे ही लगा सकते हैं।
0: तो डॉक्टर साहब लोगों के ना इलाज करवाते वक्त एक डर बहुत है और वो डर है जो खास तौर पर टीकों का है तो वो बारे में जरूर दसो जी।
1: हाँ इम्तियाज जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है और ये असी समझिए कि इंसुलिन जिहड़ा हॉर्मोन है बॉडी विच बनता है, इसकी डेफिशिएंसी करके ही डायबिटीज़ होंदी है या डायबिटीज़ इसलिए होंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशिएंसी दी, किसी चीज़ दी घाट है तो उस चीज़ नू बाहरों देना एक नैचुरल फिजियोलॉजिकल असी कहने इनू कि ये बॉडी का अपना एक नैचुरल प्रोसेस है जिन्हों असी रिप्लेस कर रहे हैं। जे असी देखिए तो 100 साल पहले 1921 इंसुलिन का इजाद होया सी। 1921 विच पहला टीका जिहड़ा है वो लग्या सीगा और उस तो पहला डायबिटीज़ वाले मरीज़ां दी लाइफ जिहड़ी है वो घट तो घट 20-30 साल घट हो जाती सी क्योंकि उन्हां दा कोई इलाज सीगा ही नहीं
0: जी।
1: इंसुलिन दे बाद इनूं एक चमत्कार मन्या गया सी ट्रीटमेंट दे पॉइंट ऑफ व्यू नाल और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशन असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन विच इंसुलिन दी जिहड़ी साइंस है रिसर्च है उस विच बहुत ही तब्दीलियां आई हैं और हुन जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तो हुन सिंपल डिवाइसेज ए पेन कहंदे आ इंसुलिन पेन जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुन बहुत सिंपल स्टेप्स हुंदे हैं, ए पेन है इस दे विच इंसुलिन हुंदी है पिछे एक डायलर हुंदा है। सो ये जड़े नंबर है कोई भी आराम नाल उन्नू डायल करके लगा सकता है
0: जी।
1: जदों एक कैप खोल दें इत्थे एक बहुत ही बरीक चीज सुई आती है जिसका किसी नू पता भी नहीं चलता है, वो बिल्कुल बाल दे जड़ी साइज दी सुई है जिस नाल पेन तो हुंदा ही नहीं है। एक कोई भी इंसान चाहे वह 10 साल का बच्चा है या 70 साल का बुजुर्ग है वह आपे ही कर लगा सकता है और ये कोई भी डिफिकल्ट काम नहीं मनिया जाता। सो इंसुलिन नू लेके गलत धारनावां नहीं रखनियां चाहीदियां। जदों इंसुलिन दी लोड़ है अपने डॉक्टर नाल अपनी सलाह लो, वो दसनगे कि तुहानू लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मन्या जांदा है
0: जी। तो डॉक्टर साहब ने बहुत बखूबी दसिया है कि इंसुलिन दे जो टीके ने उन्होंने एक 10 साल के बच्चे तो लैके एक 70 साल का बजुर्ग भी बहुत आसानी के नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है वो फूड की हैबिट्स की होनी चाहिए ने एक डायबिटिक्स वास्ते तो जो इस उपर कंट्रोल कर सके।
1: ये अक्सर सवाल सानू आता है कि डायबिटीज़ के मरीज़ का खाना घर विच अलग बनाना पेगा। हुन डायबिटीज़ डाइट करके कोई टर्म नहीं होंगी, जिहड़ी टर्म असी यूज़ करते हैं वह है मेडिकल न्यूट्रिशन थेरेपी कि बीमारी के हिसाब सिर डाइट नू फोकस किया जाता है कि जिहड़ी कमियां हैं पेशियां हैं वह पूरी की जान और जो खुराक इंसान ले उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ? ਹਾਂ,
1: ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ 2 ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
0: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹਨ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ ਜਾਂ ਹੁਣ ਇੱਕਦਮ ਵਜ਼ਨ ਵਧਿਆ ਹੋਵੇ ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ ਉਹ ਵੀ ਖਤਰੇ 'ਚ ਹੁੰਦੇ ਹੈ ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ
0: ਤਾਂ ਪਿਆਰੇ ਦਰਸ਼ਕੋ ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ ਤਾਂ ਡਾਕਟਰ ਸਾਹਿਬ ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ
1: ਹਾਂ ਇਮਤਿਆਜ਼ ਜੀ ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ ਨੌਜਵਾਨ ਹੈ ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ ਫਾਸਟ ਫੂਡ ਬਹੁਤ ਵੱਧ ਗਿਆ ਹੈ ਸੀਡੈਂਟਰੀ ਲਾਈਫ ਹਰ ਕੰਮ ਵਿੱਚ ਬੈਠੇ ਰਹਿਣਾ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ
0: ਤਾਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ
1: ਇਮਤਿਆਜ਼ ਜੀ ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ ਅਸੀਂ ਲੁਕਾ ਕੇ ਰੱਖਣੀ ਹੈ ਇਸ ਦਾ ਐਕਚੁਲੀ ਨੁਕਸਾਨ ਬਹੁਤ ਹੁੰਦਾ ਹੈ ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ ਸਲਾਹ ਲੈਣੀ ਚਾਹੀਦੀ ਹੈ ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ ਇਸ ਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਚੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ ਇਹਦੇ ਬਾਰੇ ਜ਼ਰੂਰ ਦੱਸੋ ਜੀ
1: ਹਾਂ ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ ਜਦਕਿ ਜੋ ਇੰਪੋਰਟੈਂਟ ਕੀ ਹੈ ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ ਇੱਕ ਪ੍ਰੈਗਨੈਂਟ ਲੇਡੀ ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ ਉਸਦੇ अलावा एक्सरसाइज जेड़ी है ओ भी अपनी फिटनेस लई और ईवन शुगर कंट्रोल लई उसका भी महत्व हैगा है। और इसके अलावा जेड़ियां हैं देसी नुस्खे अक्सर कम नहीं करते हैं, वो फेल हो जाएंगे और उस दौरान विच 5-7 साल जड़े हैं वो बीमारी दे वेस्ट हो जाते हैं। और यही 5-7 साल जड़े पहले साल हैं ये बहुत महत्व रखते हैं, क्योंकि जड़ी असी स्टडीज़ देखते हाँ जिन्हों का डायबिटीज़ कंट्रोल पहले 5-10 साल विच अच्छा रहा है उन्होंने अगे चल के कॉम्प्लीकेशन जड़े शुगर दे हैं वो नहीं आते, या जिन्हों का कंट्रोल खराब रहा है उन्होंने कॉम्प्लीकेशन का खतरा एक्चुअली बढ़ जाता है।
0: जी तो डॉक्टर साहब अजिहे किहड़े कॉम्प्लीकेशन ने जिहड़े इहदे विच आ सकदे ने?
1: ये बहुत ही अहम सवाल है और लोगों नूं ये बहुत इंपॉर्टेंट है ये गल समझनी। इनफैक्ट जे असी देखिए ता अद्धे लोगों नूं डायबिटीज़ जिन्हां नूं है उन्हां नूं ये भी नहीं पता हुंदा कि उन्हां नूं डायबिटीज़ है, जिन्हां नूं पता है उन्हां तों भी 80% लोगों नूं ये नहीं पता हुंदा कि डायबिटीज़ नाल की खतरा है शरीर नूं। हुण जिहड़े ऑर्गन्स इनवॉल्व हो सकते हैं सब तो पहला तो हार्ट, जिदा हार्ट अटैक्स का खतरा वधदा हैगा, हार्ट फेलियर का खतरा ज़्यादा हुंदा है। और उसके अलावा किडनी एक मेजर ऑर्गन है जिहड़ा गुर्दा कहिंदे आं असीं, इनफैक्ट गुर्दे दे फेलियर का सब तो वड्डा कारण इस वक्त पूरे दुनिया विच इस वेले डायबिटीज़ ही है। उसके अलावा अखां विच अंधेपन का कारण भी डायबिटीज़ एक अहम कारण है। पैरां दी नसा खराब होना या पैरां दे जिहड़े ब्लड सर्कुलेशन वैसल्स हुंदे हैं वह ब्लॉक हो सकते हैं, उस करके पैरां विच अल्सर्स या कोई होर डिफॉर्मिटीज़ डेवलप हो सकती हैं। सो ये बहुत ही इंपॉर्टेंट ऑर्गन्स हैगे हैं जिन्हां नाल लाइफ बहुत सही चलती है, जे डैमेज हो जाए तो डायबिटीज़ का ट्रीटमेंट बहुत कॉम्प्लीकेट हो जाता है।
0: जी डॉक्टर साहब बहुत जड़ी खास जानकारी है तुसीं साडे नाल सांझी कीती है। तो डॉक्टर साहब जिवें कि चढ़दी कला टाइम टीवी दे वल्लों एक उपराला किया जा रहा है कि असी सेहत दे नाल जुड़ियां हुई जिहड़ियां जागरूकता वाली चीज़ां ने वो लोगों सामने लैके आ रहे हैं, तो विश्व पद्धर के उपर कुछ अजिहियां संस्थावां ने जो इस दे बारे च कम कर रही ने?
1: हाँ, एक वर्ल्ड हेल्थ ऑर्गेनाइजेशन है, असी सारा ये नाम हुन अक्सर सुनिया होया है कोविड दे चक्कर विच वर्ल्ड हेल्थ ऑर्गेनाइजेशन दा। बहुत सालों तो वर्ल्ड हेल्थ ऑर्गेनाइजेशन 14 नवंबर नू वर्ल्ड डायबिटीज़ डे मार्क करती है। हर साल एक थीम चुनिया जाता है, ये जनरल अवेयरनेस लई है कि आम लोगों नू डायबिटीज़ दे बारे जागरूकता होए, पता चले कि की करना है, की इसके कारण हुंदे हैं और की सल्यूशन है। हर साल एक थीम लिता जाता है 14 नवंबर लई, और जेड़ा इस साल दा थीम है वो है एक्सेस टू डायबिटीज़ केयर, ताकि हर गली नुक्कड़ विच घर घर विच डायबिटीज़ दी जानकारी होए, उन्हानू डायबिटीज़ दे इलाज दी सुविधावां सही तरह मिलन और जल्दी इसका इलाज किया जाए।
0: तो डॉक्टर साहब ने बहुत खास जानकारी साढ़े नाल सांझी कीती है, अते ए जो खास जानकारी है डायबिटीज़ दे बारे च ए होर अगे असीं वधावांगे, पर उस तो पहला लैने एक छोटा जिहा ब्रेक।

0: ब्रेक तो बाद एक बार फिर तो सारे का स्वागत है तुहाडे अपने हरमन प्यारे प्रोग्राम हेल्थ दी लाइफ दे विच। अते अज असी डॉक्टर गगनप्रिया जी दे नाल गलबात कर रहे हैं अते खास तौर पर वह साडे नाल शुगर दे मरीजां दी जो प्रॉब्लम्स आउंदियां ने उसके बारे च गल कर रहे हैं। तो डॉक्टर साहब जिहड़े शुगर दे मरीज ने उन्हां दे इलाज दे बारे च जरूर दसो जी।
1: इम्तियाज जी, इलाज विच हुण बहुत स्टेप्स हुंदे हैं। बहुत सारे लोग जेडे अर्ली स्टेज विच साडे कोल आ जांदे हैं उन्हां नूं तां डाइट एक्सरसाइज काउंसलिंग वगैरह नाल ही उन्हां दा ट्रीटमेंट काफ़ी हद तक सक्सेसफुल हुंदा है। जिन्हां दा वजन ज़्यादा हुंदा है जे वह ये सब स्टेप्स फॉलो करके वजन काफ़ी घटा लैन तो कई बार डायबिटीज़ रिवर्स भी हो जाती है। बट अहम गल है कि वह बहुत अर्ली स्टेज विच ये सब स्टेप्स चुकन। हुण कुछ लोगों नूं दवाइयां जिहड़ी गोलियां है डायबिटीज़ दी उन्हां दी लोड़ पैंदी है और जिहड़ी अजकल दी नवीं दवाइयां है वह बहुत ही सेफ हैं। उन्हां नाल शुगर ज़्यादा घटन का खतरा नहीं हुंदा। सो नॉर्मल तो जिहड़ी लो ब्लड शुगर हो जाती है ना जिसका डर काफ़ी लोगों नूं हुंदा है कि साड़ी शुगर लो हो जाएगी सानू प्रॉब्लम आ जाएगी वह खतरा नवीं दवाइयां विच काफ़ी घट है। कुछ लोगों खास करके जिन्हों टाइप 1 डायबिटीज़ है या जिन्हों टाइप 2 डायबिटीज़ बहुत लंबे चिरा तो है उन्होंने इंसुलिन दे टीकियां दी भी लोड़ पैंदी है और इंसुलिन दे टीके वो आप डेली घर ही लगा सकते हैं।
0: तो डॉक्टर साहब लोगों के ना इलाज करवाते वक्त एक डर बहुत है और वह डर है जो खास तौर पर टीकों का है तो वो बारे में जरूर दसो जी।
1: हाँ इम्तियाज जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है और ये असी समझिए कि इंसुलिन जिहड़ा हॉर्मोन है बॉडी विच बनता है इसकी डेफिशिएंसी करके ही डायबिटीज़ होंदी है या डायबिटीज़ इसलिए होंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशिएंसी दी, किसी चीज़ दी घाट है तो उस चीज़ नूं बाहरों देना एक नैचुरल फिजियोलॉजिकल असी कहने इनू कि ये बॉडी का अपना एक नैचुरल प्रोसैस है जिन्हों असी रिप्लेस कर रहे हैं। जे असी देखिए तो 100 साल पहले 1921 इंसुलिन का इजाद होया सी। 1921 पहला टीका जिहड़ा है वह लग्या सीगा और उस तो पहला डायबिटीज़ वाले मरीजा की लाइफ जिहड़ी है वह घट तो घट 20-30 साल घट हो जाती सी क्योंकि उन्हां दा कोई इलाज सीगा ही नहीं
0: जी।
1: इंसुलिन दे बाद इनू एक चमत्कार मन्या गया सी ट्रीटमेंट दे पॉइंट ऑफ व्यू नाल और इस नाल इंसान दी लाइफ स्पैन इंप्रूव हुंदी है उसकी जिहड़ी कॉम्प्लीकेशन असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन दी जिहड़ी साइंस है रिसर्च है उस विच बहुत ही तब्दीलियां आई हैं और हुण जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तो हुण सिंपल डिवाइसिज ए पेन कहिंदे आ इंसुलिन पेन जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुण बहुत सिंपल स्टेप्स हुंदे हैं, ए पेन है इस दे विच इंसुलिन हुंदी है पिछे एक डायलर हुंदा है। सो ये जिहड़े नंबर है कोई भी आराम नाल उन्नू डायल करके लगा सकता है
0: जी।
1: जदों एक कैप खोलदे आ इत्थे एक बहुत ही बरीक जी सुई आंदी है जिसका किसी नूं पता भी नहीं चलता है वो बिल्कुल बाल दे जिहड़ी साइज दी सुई है जिस नाल पेन तां हुंदा ही नहीं है। ये कोई भी इंसान चाहे वह 10 साल का बच्चा है या 70 साल का बुजुर्ग है वह आपे ही कर लगा सकता है और ये कोई भी डिफिकल्ट काम नहीं मनिया जाता। सो इंसुलिन नू लेके गलत तारनामा नहीं रखनिया चाहीदियां। जदों इंसुलिन दी लोड़ है अपने डॉक्टर नाल अपनी सलाह लो वो दसनगे कि तुहानू लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मनिया जांदा है
0: जी। तो डॉक्टर साहब ने बहुत बखूबी दसिया है कि इंसुलिन दे जो टीके ने उन्होंने एक 10 साल के बच्चे तो लैके एक 70 साल का बुजुर्ग भी बहुत आसानी के नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है वह फूड की हैबिट्स की होनी चाहिए ने एक डायबिटिक्स वास्ते तो जो इस पर कंट्रोल कर सके।
1: ये अक्सर सवाल सानू आता है कि डायबिटीज़ के मरीज का खाना घर में अलग बनाना पड़ेगा। हुण डायबिटीज़ डाइट करके कोई टर्म नहीं होंगी, जिहड़ी टर्म असी यूज़ करते हैं वह है मेडिकल न्यूट्रिशन थेरेपी कि बीमारी के हिसाब सिर डाइट नू फोकस किया जाता है कि जिहड़ी कमियां हैं पेशियां हैं वह पूरी की जान और जो खुराक इंसान ले उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਆ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: आई नहीं।
1: जी
0: इंसुलिन दे बाद इनू एक चमत्कार मनिया गया सी ट्रीटमेंट दे पॉइंट ऑफ व्यू नाल, और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लिकेशंस असी गल कीती सी उन्हां दा खतरा बहुत घट जांदा है। इंपॉर्टेंट है कि 100 साल विच इंसुलिन दी जिहड़ी साइंस है, रिसर्च है, उस विच बहुत ही तब्दीलियां आईयां हन, और हुन जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए ਤਾਂ ਹੁਣ ਸਿੰਪਲ ਡਿਵਾਈਸਿਸ ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਆ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ, ਸੋ ਇਹ ਜਿਹੜੇ ਨੰਬਰ ਹੈ ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ।
1: ਜੀ ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਿਟਿਕਸ ਵਾਸਤੇ ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
0: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਿਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਿਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋ ਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ, ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
1: ਜੀ ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
0: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ, ਔਰ ਸਭ ਤੋਂ ਜ਼ਰੂਰੀ ਹੈ डेफिनेटली डायबिटीज़ का इलाज इंपॉर्टेंट है, लेकिन सब तो जरूरी है कि डायबिटीज़ नू प्रिवेंट कीता जाए, जेड़े की रिस्क विच हैं, जिन्हां दे परिवार विच ऑलरेडी डायबिटीज़ दी हिस्ट्री है या जिन्हां दा वजन ज़्यादा है, वो जे शुरू तो ही अपना लाइफस्टाइल ठीक कर लें तो डायबिटीज़ होने का खतरा पहला ही घट जाता है, और एक्टिव लाइफस्टाइल नाल डायबिटीज़ प्रिवेंशन की जा सकती है, वो खतरा ऑलमोस्ट 50-60% घट किया जा सकता है और एक सक्सेसफुल लाइफ जीती जा सकती है।
1: जी प्यारे दर्शकों, अज साडे नाल गलबात कीती है डॉक्टर गगन प्रिया जी ने, अते बहुत ही बाखूबी उन्होंने इनफॉर्मेशन दिती है शुगर के मरीजों के बारे च, अते अज साडे प्रोग्राम हेल्दी लाइफ दे विच पुजन दे वास्ते डॉक्टर गगन प्रिया जी दा असीं बहुत बहुत शुक्रिया अदा करदे हां।
0: धन्यवाद जी।
1: धन्यवाद जी। तो प्यारे दर्शकों, जेकर तुसी साडे प्रोग्राम हेल्दी लाइफ नू वेखना चाहुंदे हो तो हरेक एतवार दोपहर 3 बजे अते हरेक वीरवार दोपहर 2:30 बजे इस प्रोग्राम नू वेख सकते हो, अते खास तौर पर इस प्रोग्राम नू सोशल मीडिया प्लेटफॉर्म के उपर वेखण दे वास्ते सबसक्राइब कर सकते हो चढ़दी कला टाइम TV प्राइम नू। अते अज साडे खास प्रोग्राम हेल्दी लाइफ दे विच साडे नाल जुड़न दे वास्ते डॉक्टर गगन प्रिया जी का बहुत बहुत धन्यवाद, अते साडे प्यारे प्यारे दर्शक जो कि सानू वेख रहे ने उन्हां नू वी प्यार भरी सत श्री अकाल।
0: सत श्री अकाल।

0: ब्रेक तो बाद एक बार फिर तो तुहाडा सारयां दा स्वागत है तुहाडे अपने हरमन प्यारे प्रोग्राम हेल्दी लाइफ दे विच। अते अज असी डॉक्टर गगन प्रिया जी दे नाल गलबात कर रहे हैं अते खास तौर ते ओ साडे नाल शुगर दे मरीजां दी जो प्रॉब्लम्स आउंदियां ने उस दे बारे च गल कर रहे ने। तां डॉक्टर साहब जिहड़े शुगर दे मरीज ने उहनां दे इलाज दे बारे च जरूर दसो जी।
1: इम्तियाज जी, इलाज विच हुण बहुत स्टेप्स हुंदे हैं। बहुत सारे लोग जिहड़े अर्ली स्टेज विच साडे कोल आ जांदे हैं उन्हां नूं तां डाइट, एक्सरसाइज, काउंसलिंग वगैरह नाल ही उन्हां दा ट्रीटमेंट काफ़ी हद तक सक्सेसफुल हुंदा है। जिन्हां दा वजन ज़्यादा हुंदा है, जे ओ ए सब स्टेप्स फॉलो करके वजन काफ़ी घटा लैन तां कई वारी डायबिटीज़ रिवर्स भी हो जाती है। बट अहम गल है कि वह बहुत अर्ली स्टेज विच ए सब स्टेप्स चुकन। हुण कुछ लोगों नूं दवाइयां जिहड़ी गोलियां है डायबिटीज़ दी उन्हां दी लोड़ पैंदी है, और जिहड़ी अजकल दी नवी दवाइयां है वो बहुत ही सेफ हैं, उन्हां नाल शुगर ज़्यादा घटन दा खतरा नहीं हुंदा। सो नॉर्मल तो जिहड़ी लो ब्लड शुगर हो जाती है ना, जिसका डर काफ़ी लोगों नूं हुंदा है कि साड़ी शुगर लो हो जाएगी, सानू प्रॉब्लम आ जाएगी, वो खतरा नवी दवाइयां विच काफ़ी घट है। कुछ लोगों नूं, खास करके जिन्हां नूं टाइप 1 डायबिटीज़ है या जिन्हां नूं टाइप 2 डायबिटीज़ बहुत लंबे चिरा तो है, उन्हां नूं इंसुलिन दे टीकियां दी भी लोड़ पैंदी है, और इंसुलिन दे टीके वो आप डेली घरे ही लगा सकते हैं।
0: तो डॉक्टर साहब, लोगों के ना इलाज करवाते वक्त एक डर बहुत है, और वो डर है जिहड़ा खास तौर पर टीकियां दा है, तो उसके बारे में जरूर दसो जी।
1: हाँ इम्तियाज जी, लोग टीके दे नाम सुन के ही काफ़ी दूर भजन लग जाते हैं
0: जी।
1: हालांकि इंसुलिन एक बहुत ही सेफ ट्रीटमेंट है, और ये असी समझिए कि इंसुलिन जिहड़ा हॉर्मोन है बॉडी विच बनता है, इसकी डेफिशिएंसी करके ही डायबिटीज़ होंदी है, या डायबिटीज़ इसलिए होंदी है क्योंकि इंसुलिन शरीर विच कम नहीं कर रहा। सो असी जे देखिए तो ये नैचुरल रिप्लेसमेंट है डेफिशिएंसी दी, किसी चीज़ दी घाट है तो उस चीज़ नूं बाहरों देना एक नैचुरल फिजियोलॉजिकल असी कहने इनू कि ये बॉडी का अपना एक नैचुरल प्रोसेस है जिन्हों असी रिप्लेस कर रहे हैं। जे असी देखिए तो 100 साल पहले 1921 विच इंसुलिन दा इजाद होया सी। 1921 विच पहला टीका जिहड़ा है वो लग्या सीगा, और उस तो पहला डायबिटीज़ वाले मरीज़ां दी लाइफ जिहड़ी है वो घट तो घट 20-30 साल घट हो जाती सी, क्योंकि उन्हां दा कोई इलाज सीगा ही नहीं
0: जी।
1: इंसुलिन दे बाद इनू एक चमत्कार मन्या गया सी ट्रीटमेंट दे पॉइंट ऑफ व्यू नाल, और इस नाल इंसान दी लाइफ स्पैन इंप्रूव हुंदी है, उसकी जिहड़ी कॉम्प्लीकेशनस असी गल कीती सी उन्हां दा खतरा बहुत घट जाता है। इंपॉर्टेंट है कि 100 साल विच इंसुलिन दी जिहड़ी साइंस है, रिसर्च है, उस विच बहुत ही तब्दीलियां आईयां हन, और हुण जिहड़े लंबे लंबे सुइयां दा ए टीकियां दा डर नहीं हुंदा। इनफैक्ट इंसुलिन देखिए तां हुण सिंपल डिवाइसिज ए पेन कहिंदे आ इंसुलिन पेन, जे आम इंसान अपनी पॉकेट विच लेके घूम रहा किसी नूं नहीं पता चलना कि ये कोई टीका है। हुण बहुत सिंपल स्टेप्स हुंदे हैं, ए पेन है, इस दे विच इंसुलिन हुंदी है, पिछे एक डायलर हुंदा है। सो ये जड़े नंबर है कोई भी आराम नाल उन्नू डायल करके लगा सकता है
0: जी।
1: जदों एक ऐप खोल दें इत्थे एक बहुत ही बरीक चीज सुई आती है जिसका किसी नू पता भी नहीं चलता है, वो बिल्कुल बाल दे जड़ी साइज दी सुई है जिस नाल पेन तो हुंदा ही नहीं है। ये कोई भी इंसान, चाहे वह 10 साल का बच्चा है या 70 साल का बुजुर्ग है, वह आपे ही कर लगा सकता है, और ये कोई भी डिफिकल्ट काम नहीं मनिया जाता। सो इंसुलिन नू लेके गलत धारनावां नहीं रखनिया चाहीदियां। जदों इंसुलिन दी लोड़ है अपने डॉक्टर नाल अपनी सलाह लो, वो दसनगे कि तुहानू लोड़ है कि नहीं है और किन्ने टीकियां दी लोड़ है। सो इंसुलिन एक बहुत ही सेफ और सिंपल इलाज मन्या जांदा है
0: जी। तो डॉक्टर साहब ने बहुत बखूबी दस्या है कि इंसुलिन दे जो टीके ने उन्हां नू एक 10 साल के बच्चे तो लैके एक 70 साल का बुजुर्ग भी बहुत आसानी दे नाल इस्तेमाल कर सकता है। तो डॉक्टर साहब एक होर गल जानना चाहेंगे कि जिहड़े खाने ने फूड है, वह फूड की हैबिट्स की होनी चाहिए ने एक डायबिटिक्स वास्ते, तो जो इस दे उपर कंट्रोल कर सके।
1: ये अक्सर सवाल सानू आंदा है कि डायबिटीज़ के मरीज़ का खाना घर विच अलग बनाना पेगा। हुण डायबिटीज़ डाइट करके कोई टर्म नहीं हुंदी, जिहड़ी टर्म असी यूज करते हैं वह है मेडिकल न्यूट्रिशन थेरेपी, कि बीमारी के हिसाब सिर डाइट नू फोकस किया जाता है कि जिहड़ी कमियां हैं, पेशियां हैं, वह पूरी की जान, और जो खुराक इंसान लए उस नाल शुगर की मात्रा शरीर विच ज़्यादा ना बदे। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਆ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਹੋਰ ਵੀ ਆਇਓ
1: ਵੱਡੇ ਦਿਲ ਦੇ ਬੰਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
0: ਕਿ ਦੁਬਾਰਾ ਹੋ ਜਵੇ
2: ਸੈਮਸੌਂਗ।

ਸੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।